ਦਰਬਾਰੀ ਆਲੀਆ ਯੂਨਸੀਆ ਨਕਸ਼ਬੰਦੀ ਆਲਾ ਕੁਵਾੜਾ ਵਿੱਚ 134ਵਾਂ ਸਾਲਾਨਾ ਉਰਸ 19 ਜੁਲਾਈ ਕੋ ਸ਼ੁਰੂ ਹੋਇਆ ਜਿਹੜਾ ਤੇਰੇ ਤੇੜੇ ਜਾਰੀ ਰਹੇ ਉਰਸ ਵਿੱਚ ਸਰਕਾਰ ਦਾ ਉਲਮਾ ਇਕਰਾਮ ਦੀ ਸ਼ਿਰਕਤ ਹੋ ਰਹੀ ਹੈ ਜਿਸ ਵਿੱਚ ਤਿਲਾਵਤ ਨਾਤ ਜ਼ਿਕਰ ਅਜ਼ਕਾਰ ਔਰ ਇਸਲਾਹੀ ਬਿਆਨਾਤ ਹੋ ਰਹੇ ਅਖੀਰਲੀ ਦੁਆ 21 ਜੁਲਾਈ ਜ਼ੁਹਰ ਦੇ ਬਾਅਦ ਹੋਸੀ ਜਿਸ ਵੀ ਮੁਲਕ ਮਿਲਤ ਵਾਸਤੇ ਖਸੂਸੀ ਦੁਆ ਮੰਗੀ ਗਈ ਸੀ ਅਹਿਲ ਇਸਲਾਮ ਕੋ ਸ਼ਿਰਕਤ ਦੀ ਗੁਜ਼ਾਰਿਸ਼ ਹੈ ਜਾਰੀ ਕਰਦਾ ਇੰਤਜ਼ਾਮੀਆ ਦਰਬਾਰੀ ਆਲੀਆ ਯੂਨਸੀਆ।

ਸ਼ੇ ਹਿਚਕੀਆਂ ਪੈ ਲੈ ਰਹਾ ਹਾਂ। ਹਾਂ ਹਾਂ, ਸ਼ੇ ਮੇਰੀ ਹੀ ਜਾਨ ਜਾ ਰਹੀ ਹੈ, ਮੈਂ ਹੀ ਮੁਝਕੋ ਮਾਰ ਰਹਾ ਹੈ। ਸ਼ੇ ਇਨਸਾਨੀ ਫੇਲ ਮੁਝੇ ਜ਼ਿਲਤ ਕੇ ਦਲਦਲੋਂ ਮੇਂ ਧਕੇਲ ਰਹਾ ਹੈ, ਰਸਵਾ ਹੋ ਰਹਾ ਹੈ। ਇਨਸਾਨ ਕਾ ਮਨਸਬ ਮੁਝੇ ਮਸੀਹਾ ਕੇ ਰੂਪ ਮੇਂ ਮੌਤ ਪਾਕਰ ਥੂਕ ਰਹੀ ਹੈ। ਇਨਸਾਨੀਅਤ ਮੇਰੇ ਮੂੰਹ ਪਰ ਨਹੀਂ ਸਹਿ ਸਕੂੰਗਾ, ਨਹੀਂ ਸਹਿ ਸਕੂੰਗਾ ਮੈਂ ਯੇ ਮਸਮਤ, ਯੇ ਮਲਾਮਤ, ਜ਼ਿਲਤ, ਯੇ ਰਸਵਾਈ। ਐ ਮੁਝੇ ਵਜੂਦ ਬਖਸ਼ਨੇ ਵਾਲੇ ਖਾਲਿਕ, ਖੋ ਚੁਕਾ ਹੂੰ, ਹਾਂ ਹਾਂ ਖੋ ਚੁਕਾ ਹੂੰ ਮੈਂ ਵੋ ਅਸ਼ਰਫੀ ਔਸਾਫ। ਅਬ ਮੈਂ ਕੋਸ਼ ਪੋਸਤ ਔਰ ਹੜੀਓਂ ਕੇ ਸਿਵਾ ਕੁਛ ਨਹੀਂ ਰਹਾ, ਕੁਛ ਨਹੀਂ ਰਹਾ ਮੇਰੇ ਖਾਲਿਕ, ਕੁਛ ਨਹੀਂ ਰਹਾ। ਮੈਂ ਯਹਾਂ ਨਹੀਂ ਰਹੂੰਗਾ, ਨਹੀਂ ਰਹੂੰਗਾ। ਮੁਝੇ ਰਾਸਤਾ ਦਿਖਾ ਦੇ, ਵਾਪਸ ਬੁਲਾ ਲੈ, ਔਰ ਉਨ੍ਹੀਂ ਗਾਰੂੰ ਗੱਪਾਓਂ ਮੇਂ ਪੜਾ ਰਹਿਣੇ ਦੇ, ਜਾਂ ਇਨਸਾਨ ਸੇ ਖਾਹਿਸ਼ਾਤ ਕੇ ਰੌਹ ਮੇਂ ਬਹਿਕਰ ਹੈਵਾਨੀਅਤ ਕਾ ਮੁਜ਼ਾਹਿਰਾ ਨਾ ਹੋ ਸਕੇ। ਯਹਾਂ ਮੁਝੇ ਹਰ ਹਸਰਤ, ਹਰ ਆਰਜ਼ੂ ਵਹਿਸ਼ਤ ਕਾ ਨਾਚ ਨਚਾ ਰਹੀ ਹੈ, ਵਹਿਸ਼ਤ ਕਾ ਨਾਚ ਨਚਾ ਰਹੀ ਹੈ। ਯਹਾਂ ਏਕ ਦੂਸਰੇ ਕੀ ਰੋਜ਼ੀ ਰੋਟੀ ਹੜਪ ਲੀ ਜਾਤੀ ਹੈ, ਪੀਠ ਫੇਰ ਕਰ ਅਮਾਨਤ ਮੇਂ ਖਿਆਨਤ ਕੀ ਜਾਤੀ ਹੈ। ਯਹਾਂ ਯਹਾਂ ਜੀਤੇ ਜੀ ਮਾਰ ਦਿਆ ਜਾਤਾ ਹੈ, ਔਰ ਮਰ ਕਰ